ਖੇਤ ਖਲਿਆਨ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਾਣ ਭਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਬਾਈ ਦੇਖੋ, ਜਹਾਂ ਤੱਕ ਹਮ ਮੌਸਮ ਕੀ ਬਾਤ ਕਰ ਰਹੇ, ਮੌਸਮ ਕੱਲ ਵੀ ਥੋੜ੍ਹਾ ਸਾ ਬਾਦਲਵਾਈ ਕਾ ਥਾ ਔਰ 5-7 ਦਿਨ ਪਹਿਲੇ ਤੋਂ ਬਹੁਤ ਸੇ ਆਪਣੇ ਖੇਤਰ ਹੈ ਜਿਨ ਮੈਂ ਬਰਸਾਤ ਵੀ ਹੋਈ ਹੈ ਔਰ ਕੁਝ ਜਗ੍ਹਾ ਤੋਂ ਐਸੀ ਵੀ ਬਰਸਾਤ ਹੋਈ ਬਈ ਜਹਾਂ ਪਰ ਹਮ ਹਮਾਰਾ ਜੋ ਕਾਮ ਹੈ ਵੀ ਜਾਏਗਾ ਵੀ ਚੱਲ ਜਾਏਗਾ, ਕਿਉਂਕਿ ਕੁਝ ਜਗ੍ਹਾ ਪਰ ਜਿਨ ਭਾਈਆਂ ਨਾਲ ਅਰਕੀ ਫਸਲ ਕੀ ਬਿਜਾਈ ਕਰਨੀ ਥੀ ਬਈ ਵੋ ਵੀ ਆਪਣਾ ਕਰਸ਼ਕੇ ਹੈ, ਕਿਉਂਕਿ 2-3 ਦਿਨ ਕੇ ਬਾਅਦ ਜਬ ਯੇ ਕਹਿ ਲਓ ਬਈ ਟਰੈਕਟਰ ਜਾਂ ਹਲ ਖੇਤ ਕੇ ਅੰਦਰ ਚਲਾ ਹੈ ਤੋ ਉਸ ਸਮੇਂ ਯੇ ਮੰਨਿਆ ਜਾ ਸਕੇ ਬਈ ਨਮੀ ਬਹੁਤ ਅੱਛੀ ਹੋਈ ਹੈ ਔਰ ਜੋ ਬਰਸਾਤ ਹੈ ਵੋ ਠੀਕ ਹੋਈ ਹੈ। ਲੇਕਿਨ ਕੱਲ ਸੇ ਵੀ ਫਿਰ ਥੋੜ੍ਹਾ ਮੌਸਮ ਬਦਲਾਓ ਕੀ ਸਥਿਤੀ ਮੈਂ ਹੈ ਔਰ ਆਜ ਵੀ ਕਈ ਜਗ੍ਹਾ ਪਰ ਹਲਕੀ ਬੂੰਦਾਬਾਂਦੀ ਵੀ ਹੋਈ, ਕਈ ਜਗ੍ਹਾ ਪਰ ਅੱਛੀ ਬੂੰਦਾਬਾਂਦੀ ਵੀ ਹੋਈ ਔਰ ਉਸ ਮੇਂ ਜੋ ਹਮਾਰੇ ਕਿਸਾਨ ਭਾਈ ਹੈ ਉਨਕੇ ਲੀਏ ਯੇ ਇੱਕ ਅੱਛੀ ਬਾਤ ਵੀ ਹੈ ਕਿ ਬਈ ਜੋ ਬੂੰਦਾਬਾਂਦੀ ਹੋਵੇ ਹੈ ਉਸ ਮੇਂ ਹਮਾਰੇ ਕਿਸਾਨ ਭਾਈ ਹੈ ਕਈ ਵਾਰ ਜਬ ਜ਼ਮੀਨ ਕੀ ਜੁਤਾਈ ਕਰਦੇ ਹੈ

0: ਕਿਰਸ਼ੀ ਜਗਤ ਕਾਰਿਆਕ੍ਰਮ ਸੁਣਨ ਵਾਲੇ ਸਾਰੇ ਬਾਣ ਬਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਬਾਈਓ ਦੇਖੋ, ਅੱਜ ਵੀ ਦਿਨ ਮੈਂ ਕਈ ਵਾਰ ਬੂੰਦਾਬਾਂਦੀ ਹੋਈ ਹੈ ਔਰ ਇੱਕ ਆਧ ਵਾਰ ਜੋ ਤੇਜ਼ ਧੁੱਪ ਹੈ ਵੋ ਵੀ ਹੋਈ ਹੈ। ਦੁਪਹਿਰ ਸੇ ਪਹਿਲੇ ਕੁਛ ਜਗ੍ਹਾ ਪਰ ਬਰਸਾਤ ਵੀ ਹੋਈ ਹੈ ਔਰ ਗਰਮੀ ਵੀ ਹੈ, ਕਿਉਂਕਿ ਇਹ ਮੌਸਮ ਕਾ ਇਸ ਤਰ੍ਹਾਂ ਕਾ ਬਦਲਾਵ ਚੱਲ ਰਿਹਾ ਹੈ। ਕਿਉਂਕਿ ਪੂਰਵ ਸਾਈਡ ਕੀ ਜੋ ਜਬ ਤੱਕ ਹਵਾ ਚਲਾ ਹੈ, ਜਬ ਤੱਕ ਮੌਸਮ ਇੱਕ ਆ ਜਾ ਸਕਿਆ ਵੈ ਹਮ ਖੁੱਲ੍ਹਿਆ ਨਹੀਂ ਮੰਨ ਸਕਦੇ ਔਰ ਉਸਮੇ ਥੋੜ੍ਹਾ ਬਹੁਤ ਜੋ ਮੌਸਮ ਮੇਂ ਬਦਲਾਵ ਹੈ ਉਹ ਇਸ ਤਰ੍ਹਾਂ ਉਤਰ ਹੋਇਆ ਹੈ। ਇਹ ਇੱਕ ਜੈਸੇ ਪ੍ਰੀ ਮੌਨਸੂਨ ਕੀ ਹਮ ਬਾਤ ਕਰੇ ਸ਼ੁਰੂ ਮੇਂ, ਜੈਸੇ ਹੀ ਮੰਨ ਲਓ 10-15 ਦਿਨ ਮੇਂ ਜ਼ਰੂਰ ਆਪਣੇ ਹਰਿਆਣਾ ਪ੍ਰਦੇਸ਼ ਮੇਂ ਮੌਨਸੂਨ ਕੇ ਦਸਤਕ ਹੋ ਜਾਏਂਗੇ, ਤੋ ਉਸਸੇ ਪਹਿਲੇ ਥੋੜ੍ਹਾ ਬਹੁਤ ਜੋ ਪ੍ਰੀ ਮੌਨਸੂਨ ਕਾ ਰੂਪ ਮੇਂ ਜਾਂ ਕੋਈ ਚੱਕਰਵਾਤੀ ਜੋ ਬਰਸਾਤ ਜਿਸ ਕੋ ਹਮ ਕਹੋ ਉਹ ਇਸ ਤਰ੍ਹਾਂ ਕੀ ਸਮੇਂ ਸਮੇਂ ਪਰ ਆਤੀ ਰਹੇ ਹੈ। ਤੋ ਜੋ ਕਿਸਾਨ ਭਾਈ ਇਸ ਮੇਂ ਵੀ ਜੋ ਬਿਜਾਈ ਕਰਨਾ ਚਾਹੇ ਹੈ, ਖਾਸ ਕਰ ਜੋ ਰੱਬੀ ਫਸਲ ਹੈ, ਖਰੀਫ ਵਾਲੀ ਫਸਲੇ ਹੈ, ਖਰੀਫ ਵਾਲੀ ਫਸਲੋਂ ਕਿ ਜਿਨ ਭਾਈਓ ਨੂੰ ਬਿਜਾਈ ਕਰਨੀ ਹੈ ਉਹ ਜਲਦੀ ਕਰ ਲੇ, ਕਿਉਂਕਿ ਉਸਮੇ ਚਾਹੇ ਚਾਰੇ ਕੀ ਫਸਲ ਹੈ ਚਾਹੇ ਹਮਾਰੀ ਅਰਹਰ ਵਾਲੀ ਫਸਲ ਹੈ, ਉਸਮੇ ਜਿਤਨਾ ਹਮ ਇਬ ਠੀਕ ਸਮੇਂ ਪਰ ਬਿਜਾਈ ਕਰ ਦੇਂਗੇ ਉਤਨਾ ਹੀ ਅੱਛਾ ਰਹੇਗਾ। ਬਾਕੀ ਭਾਈਓ ਅੱਜ ਸਮਾਚਾਰ ਸਮੀਖਿਆ ਜਾਗੀ, ਉਸ ਤੋਂ ਪਹਿਲੇ ਸੁਣਾਓਗੇ ਭਾਈਆ ਨਰਾਗਨੀ ਮਹਾਵੀਰ ਚੋਪੜਾ ਔਰ ਉਨਕੇ ਸਾਥੀਓ ਕੀ ਗਾਈ ਹੋਈ।
1: ਅਮੋ ਮਾਇਆ ਤ੍ਰਿਸ਼ਨਾ ਕੇ ਬਸ ਮੈਂ